ਵੜਵਾਈ ਕਟੜੀ ਵਾਂਗ ਵੱਲ ਪਾਪੜੀ ਮੱਕਿਆ ਚੱਡੁਲ ਪਏ ਖੁਰਾ ਕਸ਼ਮੀਰ ਖਿਉੜਾ ਤੂੰ ਹੱਥ ਖਿਉੜਾ ਉੱਤਰ ਲਾਉ ਲਈ

ਮਰਦੀ ਸੂਰਜ ਮਰਦਾ ਮਰਦਾ ਤੇ ਜੱਗ ਮਰਦਾ ਇਹ ਹਵਾ ਮਰਦੀ ਸੂਰਜ ਮਰਦਾ ਮਰਦਾ ਤੇ ਜੱਗ ਮਰਦਾ ਵੇ ਜੇ ਕਸਮਾ ਖਾਣਾ ਮਰਦਾ ਕੋਈ ਫੇ ਸਭ ਤੋਂ ਪਹਿਲਾਂ